बिस्मिल्लाह पढ़ के झोली पऊं सही बुक देवे या छज देवे उंदी जात कुहिन अख्तियार सबे लुक छप देवे गज वज देवे उंदे खादिम हैं भईवाल नी से किवें आखूं कल या आज देवे सही जानिन सही दियां गई जानिन तुने भुख मारे भावें रज देवे। FM 88.4 ਮਾ ਰੇਡੀਓ ਦੀ ਨਸ਼ਰੀਆਤ ਦੇ ਨਾਲ ਤੁਹਾਡਾ ਮੇਜ਼ਬਾਨ ਤੁਹਾਡਾ ਭਰਾ ਤੁਹਾਡਾ ਸੇਵਕ ਤਾਉਲਾ ਬਲੋਚ ਤੁਹਾ ਕੋ ਆਪਣੇ ਮਾਮਨ ਭਾਵਨੇ ਪ੍ਰੋਗਰਾਮ ਲਈ ਖੁਸ਼ ਆਮਦੀਦ ਆ ਦੇ ਸਹੀ ਜਿਸ ਦੀ ਆਵਾਜ਼ ਰਹਿੰਦੀ ਪਈ ਏ ਆਸ ਪਾਸ ਦੇ ਨਾਲ ਨਾਲ ਟਾਂਕ ਦਾਮਾਨ ਪਾਕਿਸਤਾਨ ਸਾਰੇ ਮੁਸਲਮਾਨ ਬੇਰਾਵਾਂ ਕੋ ਜਿਸ ਜਿਸ ਆਵਾਜ਼ ਰਹਿੰਦੀ ਪਈ ਸੁਣਦੇ ਪੈਣ ਪ੍ਰੋਗਰਾਮ ਸਾਰਾ ਦਿਲ ਦੀਆਂ ਥਾਂ ਗਹਿਰਾਈਆਂ ਦੇ ਨਾਲ ਵੱਡੀ ਈਦ ਈਦ ਉਲ ਅਜ਼ਹਾ ਦੀ ਕੁਰਬਾਨੀ ਡਿਗ ਡਿਗ ਮੁਬਾਰਕ। ਉਮੀਦ ਹੈ ਸੋਹਣੇ ਸੱਜਣ ਆਪਣੀ ਆਪਣੀਆਂ ਕੁਰਬਾਨੀਆਂ ਕਰ ਚੁੱਕੇ ਹੋ ਸਨ, ਆਪਣੇ ਆਪਣੇ ਜਾਨਵਰ ਜ਼ਬਾਹ ਕਰ ਚੁੱਕੇ ਹੋ ਸਨ। ਹਸਬੇ ਤੋਫੀਕ ਦਿਆਂ ਦਾ ਜਿੰਨਾ ਵਸ ਹੋ ਸੀ ਉਹ ਵਸ ਦੇ ਮੁਤਾਬਿਕ ਅੱਲਾ ਪਾਕ ਦੀ ਖੁਸ਼ਨੂਦੀ ਹਾਸਿਲ ਕਰਨ ਦੇ ਕੀਤੇ, ਉਹ ਰਾਜ਼ੀ ਕਰਨ ਦੇ ਕੀਤੇ, ਸੁਨਤ ਇਬਰਾਹੀਮੀ ਦੀ ਅਦਾਇਗੀ ਦੇ ਕੀਤੇ ਆਪਣਾ ਫਰਜ਼ ਅਦਾ ਕਰ ਚੁੱਕੇ ਹੋ ਸਨ। ਕਿਦਾਈ ਚਰਗਟੇ ਹੋ ਸਨ, ਕਿਦੇ ਯਾਰ ਦੋਸਤਾਂ ਦੀਆਂ ਟੋਲੀਆਂ ਹੋ ਸਨ, ਕਿਦੇ ਰਸਤੇ ਸਫ਼ਰ ਹੋ ਸਨ, ਕਿ ਅੱਜ ਸਾਡੇ ਦਾਮਾਨ ਦੇ ਗਰਮ ਇਲਾਕਿਆਂ ਦੀਆਂ ਠੱਡੀਆਂ ਛਾਵਾਂ ਦੇ ਹੇਠ ਬਹਿ ਕੇ ਅਤੇ ਸੋਬਤ ਦੇ ਪਿੜ ਸਜਾਏ ਹੋ ਸਨ ਅਤੇ ਵੱਡਾ ਸੋਹਣਾ ਅਤੇ ਮਨ ਭਾਵਨਾ ਪ੍ਰੋਗਰਾਮ ਥਿਆ ਹੋ ਸੀ ਅਤੇ ਉਮੀਦ ਹੈ ਜੋ ਇਹ ਪ੍ਰੋਗਰਾਮਾਂ ਦਾ ਸਿਲਸਿਲਾ ਅੱਗੋਂ 'ਤੇ ਵੀ ਜਾਰੀ ਰਹਾ ਸੀ।

ਪ੍ਰੋਗਰਾਮ ਦੇ ਸਿਰ ਦੇ ਵਿੱਚ ਸੁਣ ਗਏ ਨੇ ਹੈ, ਬੜਾ ਇੱਕ ਖੂਬਸੂਰਤ ਗੀਤ ਹੈ ਅਤੇ ਤੁਹਾਨੂੰ ਬੜੀ ਚਸ ਵੀ ਆ ਸੀ ਅਤੇ ਪ੍ਰੋਗਰਾਮ ਸੁਰੀਲਾ ਸੰਗ ਕਰਨ ਸੰਗ ਇਹ ਸਾਰੀ ਕੋਸ਼ਿਸ਼ ਵੀ ਆਉਂਦੀ ਹੈ ਤੁਹਾਡਾ ਮਿਜ਼ਾਜ ਪਹਿਲੇ ਸੋਹਣਾ।

0: ਮਾਸ਼ਾਅੱਲਾ ਮਾਸ਼ਾਅੱਲਾ ਤੇ ਕਿਵੇਂ ਯਾਰਾਂ ਦੋਸਤਾਂ ਦੇ ਨਾਲ ਈਦ ਚੰਗੀ ਗੁਜ਼ਰ ਗਈ ਹੈ? ਪਰਵਰਦਿਗਾਰ ਦਾ ਸ਼ੁਕਰ ਹੈ, ਬਸ ਗਰਮੀ ਜ਼ਿਆਦੀ ਹੈ,
1: ਗਰਮੀ ਬਹੁਤ ਜ਼ਿਆਦੀ ਹੈ, ਬਹੁਤ ਜ਼ਿਆਦਾ ਤਪੀ ਹਵਾ ਚੱਲੀ ਖੜੀ ਹੈ।
0: ਹਾਂ ਤੇ ਬਿਜਲੀ ਦਾ ਮਾਸ਼ਾਅੱਲਾ ਜੋ ਦੂਜੀ ਦੀਵਾਰ ਹੈ ਖੜੀ ਨਹੀਂ, ਇਹ ਤਾਂ ਰੋਲਾ ਨੀ
1: ਕੋਸ਼ਿਸ਼
0: ਕਰੇ ਸੋ ਜੋ ਅੱਲਾ ਸੋਹਣਾ ਕਰਮ ਕਰੇ, ਕੋਈ ਤੁਹਾਡਾ ਤਰੀਕਾ ਥੀ ਵਾਂਜੇ। ਵਾਲੇਕੁਮ ਅਸਲਾਮ ਜੀ, ਵਾਲੇਕੁਮ ਅਸਲਾਮ ਅਬਦੁਲ ਹਾਦੀ ਸਾਹਿਬ ਹਨ ਤੇ ਗੱਲ ਕਰਦੇ ਪੈਣੀ ਇਲਾਕੇ ਦੀ ਬਿਜਲੀ ਕੋਨੀ ਸਹੀ, ਤਾਂ ਜੇ ਗੋਲ ਸਕਦੇ ਹਾਂ ਤਾਂ ਗੋਲ ਸਾਵਲ ਸਹੀ ਅਬਦੁਲ ਹਾਦੀ ਸਾਹਿਬ ਤੇ ਸਾਰਿਆਂ ਦੀ ਨਜ਼ਰ ਮਖਮੂਰ ਕਲੰਦਰੀ ਦਾ ਬੜਾ ਸੋਹਣਾ ਕਲਾਮ ਔਰ ਜ਼ਰੂਰ ਤੁਹਾਨੂੰ ਪਸੰਦ ਆ ਸੀ ਕਿ ਜੇ ਗੋਲ ਸਕਦੇ ਹਾਂ ਤਾਂ ਗੋਲ ਸਾਵਲ ਅਸਾਂ ਤਾਂ ਉਹ ਹੈ ਜੋ ਫਜਰੀ ਨਿਕਲੇ ਤੇ ਵੱਲ ਨਿਮਾਸ਼ਾਂ ਕੋ ਘਰ ਨਾ ਵੱਲੇ, ਅਸਾਂ ਤਾਂ ਜੰਗਲ ਮਿਜ਼ਾਜ ਲੋਕ ਹੈ, ਸਾਡੇ ਪੇਰਾਂ ਤੇ ਫੱਟ ਨਹੀਂ ਥੀਂਦੇ, ਸਾਡੇ ਪੇਰਾਂ ਤੇ ਛਾਲੇ ਕੋਨੀ, ਸਾਡੇ ਕਹਿੰਜਾ ਹਵਾਲੇ ਕੋਈ ਨਹੀਂ, ਅਸਾਂ ਜ਼ਮਾਨੇ ਦੀ ਰੋਲ ਸਾਂਵਲ, ਜੇ ਗੋਲ ਸਕਦੇ ਹਾਂ ਤਾਂ ਗੋਲ ਸਾਂਵਲ, ਅਸਾਂ ਤਾਂ ਜੋਗੀ ਹੈ ਜੋਗ ਦੇ ਵਿੱਚ, ਕਹਿ ਰੋਗ ਦੇ ਵਿੱਚ ਕਹਿ ਸੋਗ ਦੇ ਵਿੱਚ, ਸਾਡੇ ਸਿਰ ਤੇ ਛੱਪਣ ਛਪਾਲ ਤਾਜ ਹੁੰਦਾ, ਸਾਡਾ ਦੁਨੀਆਂ ਤੇ ਰਾਜ ਹੁੰਦਾ, ਅਸਾਂ ਜ਼ਮਾਨੇ ਕੁ ਡੇਖ ਸਕਦੂ ਜੰਗਲ ਬੇਲੇ ਜਾਗੀਰ ਸਾਡੀ, ਰੁਲਣ ਅਜ਼ਲ ਤੂੰ ਤਕਦੀਰ ਸਾਡੀ, ਅਸਾਂ ਪਹਾੜਾਂ ਦੇ ਅਸੀਰ ਸਾਂਵਲ, ਅਸਾਂ ਤਾਂ ਹੈ ਤੇਰੇ ਕੋਲ ਸਾਂਵਲ, ਤੂੰ ਖੁਦ ਕੋ ਨਾ ਇਤਨਾ ਰੋਲ ਸਾਂਵਲ, ਜੇ ਗੋਲ ਸਕਦੇ ਹੈ ਤਾਂ ਗੋਲ ਸਾਂਵਲ, ਜੇ ਗੋਲ ਸਕਦੇ ਹੈ ਤਾਂ ਗੋਲ ਸਾਂਵਲ। ਮਖਮੂਰ ਕਲੰਦਰੀ ਦਾ ਖੂਬਸੂਰਤ ਕਲਾਮ ਤੁਸੀਂ ਸੁਣਦੇ ਪਿਆ ਵੇ, ਅਤੇ ਸਹੀ ਈਦ ਦੇ ਹਵਾਲੇ ਦੇ ਨਾਲ ਗੁਫ਼ਤਗੂ ਥੀਂਦੀ ਪਈ ਹੈ, ਔਰ ਈਦ ਦਾ ਪੈਗਾਮ ਹੀ ਇਹੋ ਹੈ ਜੋ ਆਪਣੀ ਜ਼ਿੰਦਗੀ ਹਮੇਸ਼ਾ ਆਪਣੇ ਨਾਲ ਬਲਕਿ ਲੋਕਾਂ ਦੇ ਨਾਲ ਜੁੜੀ ਹੋਈ ਹੁੰਦੀ ਹੈ। ਇਕੱਲਾ ਤਾਂ ਹਰ ਬੰਦਾ ਜ਼ਿੰਦਗੀ 'ਚ ਆਉਂਦਾ ਹੈ, ਮਾਲੀ ਰਹਿੰਦਾ ਹੈ, ਲੇਕਿਨ ਇਹ ਮੁਆਸ਼ਰਾ ਇਹ ਸਮਾਜ ਹੈ, ਇੱਥਾਂ ਲੋਕਾਂ ਦੇ ਨਾਲ ਰਹਿਣ ਸਹਿਣ, ਇੱਥਾਂ ਲੋਕਾਂ ਦੇ ਨਾਲ ਜੁੜਤ, ਉਹਨਾਂ ਦੇ ਨਾਲ ਰਿਸ਼ਤੇਦਾਰੀ ਯਾਰੀ ਦੋਸਤੀ ਇਹ ਵੀ ਪਾਲਣੀ ਪਾਉਂਦੀ ਹੈ। ਇਨਸਾਨ ਹਜ਼ਾਰ ਅਗਰ ਆਖੇ ਜੋ ਮੈਂ ਇਕੱਲਾ ਰਹਿ ਗਈ ਸਾਂ, ਇਹ ਉਹਦੀ ਜਿਬਲਾ ਤੇ ਚੀਕੋ ਨਹੀਂ, ਉਹਦੀ ਫਿਕਰਾ ਤੇ ਚੀਕੋ ਨਹੀਂ, ਤਾਂ ਇੱਕ ਕਾਲ ਗਿਣ ਗਿਣਦੇ ਹੈ ਇੱਕ ਕੌਣ ਅਤੇ ਕਿੱਥੋਂ ਜੀ। ਅਸਲਾਮ ਵਾਲੇਕੁਮ
1: ਜੀ। ਵਾਲੇਕੁਮ ਅਸਲਾਮ
0: ਲਾਲਾ, ਸਭ ਤੋਂ ਪਹਿਲੇ ਈਦ ਮੁਬਾਰਕ ਅਤੇ ਪ੍ਰੋਗਰਾਮ ਵਿੱਚ ਖੁਸ਼ ਆਮਦੀਦ।
1: ਮੁਹੰਮਦ
0: ਮੂਸਾ ਪਿਪਲਾ ਮਿਆਲੀ, ਤਹਿਸੀਲ ਪਿਪਲਾ ਜ਼ਿਲ੍ਹਾ ਮਿਆਲੀ। ਅੱਛਾ, ਮਾਸ਼ਾਅੱਲਾ ਮਾਸ਼ਾਅੱਲਾ, ਵਧੇਰਾ ਪਰੇ ਪ੍ਰੋਗਰਾਮ ਸਹੀ, ਆਵਾਜ਼ ਆਵੈਂਦੀ ਹੈ ਪੁਰਾਣੀਆਂ ਜ਼ਿੰਦਗੀਆਂ ਜੁੜੀਆਂ ਪਈਆਂ। ਅੱਛਾ, ਮਾਸ਼ਾਅੱਲਾ ਮਾਸ਼ਾਅੱਲਾ, ਤੇ ਕਿਵੇਂ ਸਹੀ ਈਦ ਅੱਛੀ ਗੁਜ਼ਰ ਗਈ ਹੈ?
1: ਕੋਟ
0: ਤੇ ਆਲੂ ਵਾਲੀ ਤੇ ਪਾਸੋਂ ਲੰਘ ਪੈਂਦੇ ਆ ਤਕਰੀਬਨ, ਬਿਲਕੁਲ ਡਿੱਠਾ ਹੋਇਆ ਸਹੀ, ਬਿਲਕੁਲ ਡਿੱਠਾ ਹੋਇਆ, ਬਸ ਤੁਸੀਂ ਨਾ ਚਾਹਿਆ ਤਾਂ ਵਾ ਮੈਂ ਕੋਈ ਯਾਦ ਆ ਗਿਆ ਜੋ ਬਾਬੇ ਸਹੀ ਗੁਨੇਂਦੇ ਰਹਿੰਦੇ ਅਕਸਰ, ਤਾਂ ਅਸੀਂ ਗੀਤੇ ਵਾ ਤੋਂ ਸਾਡਾ ਜ਼ਿਕਰ ਥੀਆ ਤਾਂ ਮੈਂ ਕਿਹਾ ਚਲੋ। ਬਾਕੀ ਈਦ ਕਿਵੇਂ ਗੁਜ਼ਰੀ ਹੈ ਸਹੀ? ਬਸ ਅਲਹਮਦੁਲਿਲਾ, ਜਿਹੜੀ ਗੁਜ਼ਰ ਵਜਾਈ ਬਾਬਾ ਏ ਜ਼ਿੰਦਗੀ ਦੇ ਪਿਆਰ ਦੇ ਨਾਲ ਮੁਹੱਬਤ ਦੇ ਨਾਲ, ਇੱਕ ਦੀਵਾਰ ਜੋ ਚੰਗੀ ਗੁਜ਼ਰ ਵਜੇ ਨਾ, ਇਹ ਵੀ ਅੱਲਾ ਸੋਹਣੇ ਦਾ ਕਰਮ ਹੈ ਜੀ। ਸੁਣਾਓ ਬਿਸਮਿਲਾ।
1: ਮਜ਼ਲੂਮਾਂ ਤੇ ਮਸਕੀਨਾਂ ਦਾ ਤੂੰ ਬਣ ਕੇ ਸਹੀ ਭਾਈਵਾਲ ਮਨਾ,
0: ਵਾਹ ਵਾਹ।
1: پر نفل تو شکرانے دے اے حال تو عید بلال منا.
0: واہ واہ واہ واہ واہ, بڑے خوبصورت. کوئی پیغام, کوئی دعا, سلام,
1: باقی جتنے سن دے میں سار نو السلام علیکم.
0: وعلیکم السلام. وعلیکم السلام. سہی اور تواری نظر پیپلا آلا دی, موسیٰ آلا دی, کہ نیت ہسدا دیکھا تین چند دل بر کو ہنجواں دے ہار پرو نہیں, ایویں چھاون میڈیاں خوشیاں تے کائنات وی آکھے او نہیں, یا زہر چڑے میں بے کس کوں یا سامنے میں ڈے رو نہیں, ہوے ریاض وی جیندا تو وی رویں, گلاں دو سکدیاں ہو نہیں. السلام علیکم.
1: السلام علیکم.
0: وعلیکم السلام. سہی خوش آمدید پروگرام وچ, عید مبارک.
1: تیری عید مبارک ہو تو. اللہ بھائی کیا حال ہے, ٹھیک ٹھاک
0: ہے؟ الحمدللہ جی. کون گال کرے نے پے وے تے کیری جا توں؟
1: پٹھان کوٹ رحمت اللہ دکاندار گال کرے نے.
0: پٹھان کوٹ پشتنا گرمی تنگ آئی خون زیادہ. اچھا دارا وشا وشا دکان التا پکالے شے دے کا دالے بازار شے
1: جو کو جیزا سی دیات پتر کو نلا سے نام دے جس کی کلا دے پچا ساٹھ کورونا جی حال تمہیں دکان لگی
0: آ کم کلا دے
1: دا لا دی پتر کو نلا جی دا مور نلا جی ورطوائی عزیز آباد ورطوائی.
0: اچھا اچھا اچھا ماویل چے چیرے دیا ڈیری ابا خیل خواتا رجا دے صحبت پروگرام کو
1: بالکل
0: محبت خلق دی دالے مجھ فٹ بال اتر اتلک نا اول خودیر میچو نو دالے تاسو المعصوم و بل یو کالا دو وال ٹیم و دیر شاہ
1: کاروان کاروان یو کاروان مشہور دے.
0: بلکل بلکل بلکل بلکل بلکل ماشاءاللہ ماشاءاللہ. رو رو کچھا پیغام وی کچھا ایر دعا سلام وی
1: بس کور اصحاب والا تاسو والا تولا تا سلام دی
0: محباد مناو محباد ورور گیری سارے نالان سنی پتھان کوڑ تو تے گفتگو کریں دے پیان بڑی محبت بڑی

ਲੱਗ ਰਿਹਾ ਸੀ। ਸਹੀ ਪ੍ਰੋਗਰਾਮ ਦਾ ਹੌਲੇ ਵਕਤ ਪੁਜਾਣ ਵਾਲਾ ਹੈ ਤੋੜ ਦੋ, ਔਰ ਗੁਫ਼ਤਗੂ ਵੀ ਥੀਂਦੀ ਪਈ ਹੈ ਈਦ ਦੇ ਹਵਾਲੇ ਦੇ ਨਾਲ ਕਿ ਈਦ ਖੁਸ਼ੀਆਂ ਦਾ ਨਾਂ ਤਾਂ ਹੈ, ਮੁਹੱਬਤਾਂ ਦਾ ਨਾਂ ਤਾਂ ਹੈ, ਜ਼ਿੰਦਗੀ ਦੇ ਵਿੱਚ ਪਿਆਰ ਵੰਡਾਵਣ ਦਾ ਨਾਂ ਤਾਂ ਹੈ। ਅਗਰ ਅਸਾਂ ਇਹਨਾਂ ਨੂੰ 4 ਸਾਲਾਂ ਦੇ ਵਿੱਚ ਨਜ਼ਰ ਦੌੜਾ ਕੇ ਦੇਖੀ ਨੂੰ ਤਾਂ ਬਹੁਤ ਚੰਗੇ ਚੰਗੇ ਲੋਕ ਸਾਡੀ ਜ਼ਿੰਦਗੀ ਦਾ ਟੁਰ ਗਏ, ਇਹਨਾਂ ਦੇ ਬਗੈਰ ਸਾਡੀਆਂ ਈਦਾਂ ਗੁਜ਼ਰਦੀਆਂ ਪਈਆਂ। ਉਹਨਾਂ ਘਰਾਂ ਦੇ ਵਿੱਚ ਵੀ ਸਫ਼ੇ ਮਾਤਮ ਹੁੰਦਾ, ਜਿਹਨਾਂ ਦੇ ਪਿਆਰੇ ਗੁਜ਼ਰ ਵੈਂਦੇ, ਔਰ ਉਹ ਪਹਿਲੀ ਈਦ ਆਪਣੇ ਮਾਂ ਪਿਓ ਦੇ ਬਗੈਰ, ਪੁੱਤਰਾਂ ਦੇ ਬਗੈਰ, ਬੇਣੀਆਂ ਮੇਰਾਵਾਂ ਦੇ ਬਗੈਰ ਗੁਜ਼ਰਦੀ ਹੈ। ਇਨਸਾਨ ਖਾਕ ਦੀ ਡੇਰੀ ਹੈ, ਇਹ ਨਾ ਦੁਨੀਆ ਤੇਰੀ ਹੈ ਨਾ ਮੇਰੀ ਹੈ, ਅਜਾ ਹੀ ਬੰਦਾ ਬੰਦੇ ਦਾ ਵੈਰੀ ਹੈ। ਔਰ ਸਹੀ ਦੁਨੀਆਂ ਦੇ ਵਿੱਚ ਮੁਹੱਬਤ ਹੀ ਹੋਆ ਮੇਰੀ ਆਪਣਾ ਦੇ ਨਾਲ ਹੋਵੇ, ਉਸੇ ਕੋ ਪੀਵਣ ਅਜ਼ੀਮ ਲੋਕਾਂ ਦਾ ਕੰਮ ਆਉਂਦਾ, ਛੋਟੀਆਂ ਛੋਟੀਆਂ ਗਾਲੀਆਂ ਦੇ ਉੱਤੇ ਰੰਜਿਸ਼ਾਂ, ਨਫ਼ਰਤਾਂ ਅਤੇ ਲੁੱਟਮਾਰ ਅਤੇ ਕਤਲੋ ਗਾਰਤ ਤੇ ਗਾਲ ਆ ਰਹਿੰਦੀ ਹੈ। ਇਨਸਾਨ ਅਗਰ ਇੱਕ ਪਲ ਦੋ ਆਪਣੇ ਗੁੱਸੇ ਦੇ ਉੱਤੇ ਕਾਬੂ ਕਰਕੇ ਉਹ ਕੁਝ ਸੋਚੇ ਚਾ, ਅਗਰ ਮੈਂ ਇਹ ਕੰਮ ਕੀਤਾ ਚਾ, ਉਹਦੇ ਨਾਲ ਕਿਤਨੀਆਂ ਜ਼ਿੰਦਗੀਆਂ ਨੁਕਸਾਨ ਜਿਹੜੇ ਸਨ, ਨੁਕਸਾਨ ਦਾ ਬਾਇਸ ਬਣ ਸਨ, ਜੇਲ੍ਹ ਵਿੱਚ ਗੁਜ਼ਰ ਸੀ ਜ਼ਿੰਦਗੀ, ਇੱਕ ਮਾਰਾ ਵੈਸੀ ਵੀ ਆ ਦੁਸ਼ਮਣੀ ਟੁਰ ਪੋ ਸੀ। ਤਾਂ ਸਹੀ ਛੋਟੀ ਦੀਦੀ ਗਾਲ ਕਦਾ ਕਦਾ ਬਹੁਤ ਪੱਲੇ ਪੈ ਪੈਂਦੀ ਹੈ, ਔਰ ਵੱਡੇ ਹਾਦਸੇ ਦਾ ਸਬਬ ਨਹੀਂ ਬਣਦੀ। ਇਵੇਂ ਤੁਸੀਂ ਈਦ ਦੀਆਂ ਦੀਵਾਰਾਂ ਦੇ ਵੀ ਦੇਖੋ ਚਾ, ਅਮੂਮਨ ਸਾਡੇ ਨੌਜਵਾਨ ਤਬਕਾ ਜਿਹੜਾ ਆਉਂਦਾ, ਜਿਹੜਾ ਮੋਟਰਸਾਈਕਲ ਚਾਹ ਕੇ ਸਾਡੇ ਬਾਲ ਬਲੋੜੇ ਗੁੜਦੇ ਰੋੜੇ, ਉਹ ਮੋਟਰਸਾਈਕਲ ਚਾਹ ਕੇ ਵੀਲਿੰਗ ਕਰਕੇ ਆਪ ਤਾਂ ਨਾਲੇ ਅਜ਼ੀਅਤ ਝਲੇ ਨੇ ਬਲਕਿ ਦੂਜੇ ਦੇ ਨਾਲ ਵੀ ਨੁਕਸਾਨ ਦਾ ਸਬਬ ਬਣਦੇ। ਤੁਸੀਂ ਪੁੱਤਰਾਂ ਕੋਲ ਬੇਸ਼ੱਕ ਮੋਟਰਸਾਈਕਲ ਵੀ ਦਿਓ, ਉਹਨਾਂ ਕੋਲ ਗੱਡੀਆਂ ਵੀ ਦਿਓ, ਲੇਕਿਨ ਨਾਲੇ ਥੋੜ੍ਹੀ ਥੋੜ੍ਹੀ ਤਰਬੀਅਤ ਵੀ ਦਿਓ ਸੀ ਕਿ ਅਗਰ ਉਹਦੀ ਛੋਟੀ ਜਿਹੀ ਗਲਤੀ ਦੇ ਨਾਲ ਵੱਡਾ ਹਾਦਸਾ ਪੇਸ਼ ਆ ਵਣੇ, ਇਹਦਾ ਜ਼ਿੰਮੇਦਾਰ ਕੌਣ ਥੀ ਸਕਦਾ ਹੈ। ਗਲਤੀਆਂ ਇਨਸਾਨ ਦਾ ਥੀਮੀਆਂ ਰਹਿੰਦੀਆਂ, ਲੇਕਿਨ ਗਲਤੀਆਂ ਦੇ ਬਾਅਦ ਗਲਤੀ ਕਰੋ, ਇਹ ਸਹੀ ਇਨਸਾਨ ਹੋਣ ਦੀ ਦਲੀਲ ਨਹੀਂ, ਬਲਕਿ ਇਹ ਉਹਨਾਂ ਲੋਕਾਂ ਦੀ ਦਲੀਲ ਹੈ ਜਿਹੜੇ ਹੱਟ ਧਰਮੀ 'ਤੇ ਖੜ੍ਹੇ ਹੋਣ ਔਰ ਆਪਣੇ ਆਪ ਨੂੰ ਸਿਆਣਦੇ ਨਹੀਂ। ਸਹੀ ਗਰੀਬੀ ਆਜ਼ਮਾਇਸ਼ ਜ਼ਰੂਰ ਆਉਂਦੀ ਹੈ, ਮੁਸ਼ਕਿਲ ਜ਼ਰੂਰ ਆਉਂਦੀ ਹੈ, ਲੇਕਿਨ ਉਹਦੇ ਸਬਰ ਦਾ ਦਾਮਨ ਜਿਹੜਾ ਹੈ ਨਾ, ਇਹ ਬੜਾ ਜ਼ਰੂਰੀ ਹੁੰਦਾ ਹੈ। ਤਾਂ ਗੁਫ਼ਤਗੂ ਤੁਹਾਡੀ ਸਾਡੀ ਜਾਰੀ ਹੈ 09638511488, ਇਹ ਸਾਰਾ ਨੰਬਰ ਹੈ, ਇਹਦੇ ਉੱਤੇ ਤੁਸੀਂ ਕਾਲ ਜ਼ਰੂਰ ਕਰਨੀ ਹੈ ਅਤੇ ਸਭ ਕੁਝ ਦੱਸਣਾ ਕਿ ਤੁਹਾਡੀ ਈਦ ਕਿਵੇਂ ਗੁਜ਼ਰਦੀ ਪਈ। ਸਾਡੇ ਬਾਅਦ ਅਸ਼ਰਫ ਜੋਸ਼ੀ ਕੋਈ ਜ਼ਰੂਰ ਸੁਣਨਾ ਹੈ।

ਸਹੀ ਸਾਰਾ ਪ੍ਰੋਗਰਾਮ ਦਾ ਵੇਲਾ ਤੋੜ ਕੇ ਪੁਜਾਣ ਵਾਲਾ ਹੈ ਔਰ ਇਸ ਦੁਆ ਦੇ ਨਾਲ ਕਿ ਅੱਲਾ ਪਾਕ ਹਰ ਕਹਿੰਦੀ ਈਦ ਕੋ ਖੁਸ਼ੀਆਂ ਦੇ ਨਾਲ ਗੁਜ਼ਾਰੇ, ਮੁਹੱਬਤਾਂ ਦੇ ਨਾਲ ਗੁਜ਼ਾਰੇ, ਨਗਹਾਨੀਆਂ ਫਾਤਮ ਵਾਕ ਬਲੀਆਤ ਕਾ ਮਾਨ ਦੇਵੇ ਔਰ ਖੁਸ਼ੀਆਂ ਦੇ ਵਿੱਚ ਆਪਣੇ ਆਪ ਦੇ ਨਾਲ ਆਪਣੇ ਯਾਰਾਂ ਦੋਸਤਾਂ ਦੇ ਨਾਲ ਉਹਨਾਂ ਲੋਕਾਂ ਕੋ ਵੀ ਜ਼ਰੂਰ ਸ਼ਾਮਿਲ ਕਰੋ ਜਿਹੜੇ ਤੁਹਾਡੀਆਂ ਖੁਸ਼ੀਆਂ ਦੇ ਤਲਬਗਾਰ ਬੈਠੇ, ਜਿਹੜੇ ਤੁਹਾਡੀ ਖੁਸ਼ੀਆਂ ਦੇ ਮੁੰਤਜ਼ਰ ਬੈਠੇ। ਔਰ ਇਨਸਾਨ ਖੁਸ਼ੀ ਕਿੱਥਾਂ ਮਹਿਸੂਸ ਹੋਈਏ, ਜਿੱਥਾਂ ਕਹਿੰਦੀ ਮਦਦ ਚਾ ਕਰੇ, ਜਿੱਥਾਂ ਕਹਿੰਦੇ ਕੰਮੇ ਆ ਵਣੇ, ਜਿੱਥਾਂ ਕਹਿੰਦਾ ਕੋਈ ਉਹਦੇ ਨਾਲ ਜੁੜਾ ਹੋਇਆ ਕੰਮ ਨਿਕਲ ਵਣੇ। ਇਨਸ਼ਾਅੱਲਾ ਅਗਲੇ ਪ੍ਰੋਗਰਾਮ ਵਿੱਚ ਇੱਕ ਨਵੇਂ ਉਨਵਾਨ ਦੇ ਨਾਲ, ਨਵੀਂ ਗੁਫ਼ਤਗੂ ਦੇ ਨਾਲ ਹਾਜ਼ਰ ਥੀਸੂੰ। ਉਮੀਲੇ ਤੱਕ ਆਪਣੇ ਮੇਜ਼ਬਾਨ ਅਤੌਲਾ ਬਲੋਚ ਨੂੰ ਦੁਆ ਦੇ ਨਾਲ ਇਜਾਜ਼ਤ ਦੇ ਸੋ ਕਿ ਮੇਰਾ ਮਾਲਿਕ ਸੱਚ ਦੀਆਂ ਸੋਚਾਂ ਦੇ ਹਰ ਸੋਚ ਧਿਆਨ ਦੇ ਕੰਮ ਆਵੇ, ਹਰ ਬੰਦੇ ਕੋ ਇਨਸਾਨ ਬਣਾ, ਇਨਸਾਨ ਇਨਸਾਨ ਦੇ ਕੰਮ ਆਵੇ, ਅਰਮਾਨ ਅਰਮਾਨ ਅਰਮਾਨ ਹੋਵੇ, ਅਰਮਾਨ ਅਰਮਾਨ ਦੇ ਕੰਮ ਆਵੇ, ਜੇ ਤਾਰਿਕ ਜਾਨ ਜਹਾਨ ਹੋਆ, ਜਿਹੜੀ ਜਾਨ ਜਹਾਨ ਦੇ ਕੰਮ ਆਵੇ। ਪਾਕਿਸਤਾਨ ਜ਼ਿੰਦਾਬਾਦ।

0: ਤੇ ਗਰੀਬਾਂ ਦੇ ਘਰ ਗੋਸ਼ਤ ਦਿੱਤਾ ਨੇ ਕਿ ਗਰੀਬਾਂ ਦੇ ਘਰ ਕਿੱਦਾਂ ਨੇ?
1: ਮੈਂ ਤਾਂ ਕਹਿੰਦਾ ਗਿਣਨ ਦੀ ਕੋਸ਼ਿਸ਼ ਹੋਦੀ ਜੀ ਸਾਡੀ ਤਾਂ
0: ਗਰੀਬਾਂ ਕੋਲ ਗਿਣ ਗਿਣ ਦੇਵੇ
1: ਇਹ ਜੇ ਗਿਣ ਗਿਣ ਦੇ ਬਈ ਇਹਨਾਂ ਨੇ ਜੋ ਕੋ ਹੱਕ ਨਾ ਦੇਵਾ ਤਾਂ ਉਹਦਾ ਹੱਕ ਗਿਣ ਕੇ ਘਰ ਚ ਰੱਖਣਾ ਪਾਉਣਾ ਜੀ ਜੇ ਰੱਖਿਆ ਗਿਆ ਆ ਜੋ ਜੀ ਸਾਹਿਬ ਇੱਕ ਇੱਕ ਕਰ ਪੂਜੀ ਵਾਲਾ ਪਹਿਲੇ ਮੈਂ ਆਦੇ ਦੁਨੀਆਂ ਤੇ ਮੈਂ ਦਿੱਤੇ ਨਾ ਮਾਹੌਲ ਹੈਲੋ
0: ਜੀ ਜੀ ਆ ਨਹੀਂ ਪਈ ਆਵਾਜ਼ ਫਿਰਾ ਦੀ
1: ਮੈਂ ਜੀ ਜੀ ਆ

ਸੁਣਾ ਆਪਣੇ ਦਿਨ ਸਾਕੂ ਵੀ ਚਾਹੀਦਾ ਕਿ ਕਦਾ ਕਦਾ ਅਸਾਂ ਵੀ ਨਾ ਕੋਈ ਸਫ਼ਰ ਕੀਤਾ ਕਰੂੰਗਾ। ਅੱਛਾ ਅੱਛਾ, ਬੜੀ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। ਕਹਿ ਯਾਰ ਦੋਸਤ, ਦੋੜਾ ਸੁਣੇ ਸੁ ਜ਼ਰੂਰ, ਇਨਸ਼ਾਅੱਲਾ ਪ੍ਰੋਗਰਾਮ ਸੁਣਦੇ ਰਹੋ। ਬਹੁਤ ਮਿਹਰਬਾਨੀ ਖਾਨ, ਬਹੁਤ ਬਹੁਤ ਸ਼ੁਕਰੀਆ ਗੱਲ ਕਰਨ। ਕਹਿ ਯਾਰ ਦੋਸਤ ਦੁਆ।

0: वेलकम बैक जी, वेलकम बैक। एक दफ़ा वाला सत बिस्मिल्ला ते लख बिस्मिल्ला। ईद स्पेशल ट्रांसमिशन दे विच तुसा को वेलकम आ दियां सही ते आ सकदे सारे जी। कॉलिंग नंबर 09635114488 दे उत्ते तुसा सारा नाल मुहब्बत वंडा सकदे जी। 09635114488 सारा कॉलिंग नंबर
1: शहजाद बॉम्स का
0: इंदु त्याग तुसा सारा नाल मुहब्बत वंडे सो। ईद स्पेशल ट्रांसमिशन दे हवाले दे नाल सारे की एंटरटेनमेंट शो जरे तुसा सुन पे मेरे मेरा अपने दोस्त अशरफ जोशी दे नाल ते टाइम जरे सारा बिल्कुल खत्म थीवण को हाले बहु बाकी है जी। इंशाल्लाह जरूर मुहब्बत वंडे सो 09635114488। अस्सलाम वालेकुम।
2: वालेकुम सलाम व रहमतुल्लाहि व बरकात।
0: जी बिरा
2: अशरफ जी से सारी तरफ से कोई मुबारक
0: ढेर ढेर तो कोई मुबारक होवे सही।
2: ये आला वाले आला खैर
0: है। शुक्र है अल्हम्दुलिल्लाह जी। तू सुना सो खैरियत है
2: यार। शुक्र दे अल्हम्दुलिल्लाह। चंगी लंगदी पई है
0: अल्हम्दुलिल्लाह। तुम्हारी चंगी लंगदी पई है
2: अल्हम्दुलिल्लाह। तुम अल्हम्दुलिल्लाह।
0: कौन है मेरा बिरा ते केरी जा तू?
2: खिजर हयात गर बलोच तू।
0: खिजर हयात गर बलोच। वेलकम थे गया सही।
2: बड़ी मेहरबानी जनाब।
0: ਕਿਵੇਂ ਲੰਘਦੀ ਪਈ ਈਦ ਮੇਰੇ ਭਰਾ ਦੀ?
2: ਸਰ ਅੱਲਾ ਪਾਕ ਦਾ ਬੜਾ ਇਹਸਾਨ ਹੈ, ਬਹੁਤ ਸੋਹਣੀ ਲੰਘਦੀ ਪਈ। ਅੱਲਾ ਪਾਕ ਹਰ ਮੁਸਲਮਾਨ ਤੇ ਇਹਨਾਂ ਲੰਘਾਵੇ।
0: ਆਮੀਨ ਆਮੀਨ। ਅਚੇਲ ਸਾਹਿਬ ਈਦ ਦਾ ਗੋਸ਼ਤ ਕਾ ਕੋ ਖਵਾਇਆ ਨੇ ਕਿ ਕੋਲ ਖਾਦਾ ਨੇ?
2: ਯਾਰ ਯਾਰ ਦੋਸਤ ਕਾ ਖਾਦਾ ਬੂ ਇਥੇ ਤੇ ਖਵਾਇਆ ਹੀ ਤੇ ਅਲਹਮਦੁਲਿਲਾ।
0: ਮਾਸ਼ਾਅੱਲਾ ਮਾਸ਼ਾਅੱਲਾ। ਹੱਕ ਵੀ ਬਣਦਾ ਹੈ ਖਾਵਣ ਦਾ ਵੀ ਤੇ ਖਵਾਉਣ ਦਾ ਵੀ।
2: ਕਿਉਂ ਨਹੀਂ ਯਾਰ, ਇਹ ਹੁੰਦੀ ਰਲ ਮਿਲ ਕੇ ਬਣਾ ਖਾਣਾ ਵੀ ਹੈ ਤੇ ਖਵੇਣਾ ਵੀ ਹੈ।
0: ਅੱਛਾ ਗਰ ਬਲੋ ਚਲਾਂਦਾ ਕਿਹੜਾ ਸਿਸਟਮ ਹੁੰਦਾ ਹੈ ਕਿ ਇਵੇਂ ਇੱਕ ਜਾ ਤੇ ਗਿਨ ਵੰਦ ਵੇ ਦਾਂਦਾ ਕੋ ਬੱਕਰਾ ਕੋ ਯਾ ਆਪਣੇ ਘਰ ਘਰ ਹਰ ਘਰ ਦੇ ਅੰਦਰ ਹਰ ਚੋ
2: ਅੱਜ ਕੱਲ ਵੰਡਾ ਲੈ ਸਾਹਿਬ ਹੀ ਹੋਣਾ ਜੋ ਹਰ ਕੋਈ ਆਪਣੇ ਆਪਣੇ ਯਾਰੀ ਗਾਲ ਵੰਡੇ ਜੀ ਕਰੋ ਬਾਉ ਜਹਾ ਦੀ ਤਾਂ ਤੇ ਵੰਡੇ ਉਹ ਕੋਰੇ ਯਾਰੀ ਗਾਲ ਜਾ ਪਜਾਈ ਨਾ ਸਮੇ ਸ਼ਾਰ ਦੇ ਇੰਦ ਨੂੰ ਦੇਖ ਤੇ ਕੋਲ ਦੇ ਕੋਲ ਦਾਨ ਤੇ ਗਈਆਂ ਤੇ ਹਾਰ ਤੇ ਦਿੱਤੀ।
0: ਅਜਾ ਖਜ਼ਰ ਬਿਰਾ ਪਹਿਲਾ ਵਕਤ ਬੂ ਚੰਗਾ ਹੁੰਦਾ ਇੱਕ ਮੈਦਾਨ ਹੁੰਦਾ ਜਾਂ ਇੱਕ ਜਾ ਮੁਖਤਸਰ ਇੱਕ ਲੋਕ ਉਥੇ ਦਾਨ ਕੱਢਣ ਦਾ ਸਾਰੇ ਸ਼ਾਰ ਤੇ ਰਿਵਾਜ ਹੁੰਦਾ ਤੇ ਤੁਹਾਡੇ ਸ਼ਾਰ ਇਹ ਕਿ ਕੋ ਹਈ ਪਹਿਲੇ ਕਿ ਕੋਨ ਆਈ
2: ਪਹਿਲੇ ਤਾਂ ਹੀ ਪਹਿਲੇ ਤਾਂ ਹਰ ਕੋਈ ਹਿੱਕੀ ਜਾ ਦੋਨੇ ਦਾ ਇਹ ਖਾਈ ਕੋਲ ਦੇ ਕੋਲ ਸੋ ਲੋ ਨਾ ਇਹ ਨਾ ਰਹੇ ਹੋਣੇ ਆਂ ਤੇ ਬੋ ਇਹ ਹੋਣੇ ਹੁਣ ਉਹ ਸਿਸਟਮ ਲਾ ਗਏ ਹੁਣ ਹਰ ਕੋਈ ਆਪਣੇ ਆਪਣੇ ਸਿਰ ਦੀਏ ਬਿਰਾ
0: ਉਸ ਹਲ ਤੇ ਹੋਣੇ ਆਂ ਚਾਚਾ ਬਸ਼ਕੂ ਤੇ ਗਾਮੂ ਤੇ ਸਰਵਰ ਤੇ ਹੋਣੇ ਆਂ ਜੀ ਜੀ
2: ਜੀ ਜੀ ਸ਼ੁਭ ਲਈ ਬੋ ਹੋਣਾ ਹੈ ਨਾ ਕੋਲ ਦੇ ਕੋਲ ਹੈ ਬਸ ਇੱਕ ਕਿਵੇਂ ਦੇ ਲੈ ਵੰਡਾ ਦਾ ਤੇ ਮੋਲੇ ਦੇਖ ਕੇ ਦਾ ਤੇ ਕਹਿਣਾ ਤੇ ਵਾ ਉਹ ਨੂੰ ਤੂੰ ਸ਼ੁਭਲ ਬੜਾ ਪਿਆ ਹੋਣਾ ਹੈ
0: ਬਾਲ ਹੋਣੇ ਆਂ ਤੇ ਉਹਨੂੰ ਔਸ਼ਰੀ ਹੁੰਦੀ ਹੈ ਤੈਨੂੰ ਪਾਵੇ ਹੋਣੇ ਆਂ ਤੇ ਕੋਈ ਲੜਾ ਪਿਆ ਹੁੰਦਾ ਤੇ ਕਿਉਂ ਜਾਂਦੇ ਬਹਿ ਦਿਓ ਸੈਂ ਤੇ ਬੀਆ ਬਾਲਾ ਦੇ ਬਹਿ ਦਿਓ ਸੈਂ ਤੇ ਉਹ ਸਿਸਟਮ ਅੱਜ ਕੱਲ ਖਤਮ ਥੀਂਦਾ ਵੈਂਦਾ ਵੀਰਾ
2: ਪਹਿਲੇ ਤਾਂ ਉਹਨੇ ਦਾ ਪ੍ਰੋਗਰਾਮ ਥੋੜਾ ਤੇ ਉਹ ਆਖਿਆ ਅਸ਼ਰਫ ਜੋਹਰੀ ਦਾ ਬਾਬ ਸਾਰੇ ਵਿੱਚ ਪ੍ਰੋਗਰਾਮ ਹੈ ਉਹ ਤੇਰਾ ਪ੍ਰੋਗਰਾਮ ਹੀ ਦਾ ਟੈਂ ਦੀ ਲਾ ਕੇ ਕੁੜ ਦੇ ਪੈ ਆਤਰੂ ਬੰਦੇ ਇਹ ਜੋ ਬਹਿਰ ਦੇ ਬੰਦੇ ਆ।
0: ਅੱਛਾ ਇਹ ਬ੍ਰੈਂਡ ਸੇ ਸੋ ਵੀਰਾ ਕੰਮ ਕਿਹੜਾ ਕਰਨ ਦੇ ਵੇ?
2: ਜੀ ਆ ਵੀਰਾ ਕਾਸ਼ਤਕਾਰੀ
0: ਕਾਸ਼ਤਕਾਰੀ। ਅੱਛਾ ਜ਼ਮੀਨਦਾਰ ਦਾ ਕੰਮ ਕਰਨ ਦੇ ਵੇ? ਹਾਂ
2: ਕੋਈ
0: ਖਿਦਮਤ ਹੋਵੇ ਬਿਰਾ ਦੇ ਵਾਸਤੇ ਤਾਬੇਦਾਰ
2: ਬੜੀ ਮਿਹਰਬਾਨੀ ਬਾਜੀ ਮੈਂ ਸੁਣਦੇ ਪੈਂ ਸਾਰੀ ਤਰ੍ਹਾਂ।

ਅਲਾ ਬੋਲ ਕਹਿ ਜੀ ਗਵਾਂਢੀ ਵੀ ਤੇ ਬਾਤ ਵੀ ਅਲਾ ਬੋਲ ਕੋਈ ਤਾਂ ਥੀ ਵੀ ਨਹੀਂ ਸਕਦਾ ਗਵਾਂਢੀ ਵੀ ਹੋਵੇ ਤੇ ਅਲਾ ਬੋਲ ਨਾ ਹੋਵੇ ਉਡੂ ਦਾ ਘਰ ਹੈ ਉਡੂ ਪਹਿਰਾ ਘਰ ਹੈ ਤੇ ਅਲਾ ਬੋਲ ਵੀ ਕਹਿਣੀ ਕਿਉਂ ਕੋ ਨਹੀਂ ਅਲਾ ਬੋਲ ਅਲਾ ਬੋਲ ਕੋ ਖਤਮ ਨਹੀਂ ਕਰਨਾ ਚਾਹੀਦਾ ਅਨਾ ਕੋ ਮੁਹੱਬਤ ਅਨਾ ਕੋ ਜ਼ਿੱਦ ਕੋ ਕੁਰਬਾਨ ਕਰੋ ਇਦੇ ਉਤੇ ਗਵਾਂਢੀਆਂ ਦੇ ਨਾਲ ਜੇ ਰਹੇ ਚੰਗੇ ਵਰਤੋਂ ਲਾਲੇ ਦੀ ਜਾਨ ਇੰਜੋਏ ਦਾ ਟ੍ਰੈਕ।

ਇਸ ਦੇ ਹਵਾਲੇ ਦੇ ਨਾਲ ਤੁਸੀਂ ਅਜੇ ਰਹੇ ਖਸੂਸੀ ਪ੍ਰੋਗਰਾਮ ਸੁਣਦੇ ਪਏ ਮੈਂ ਆਪਣੇ ਮੇਜ਼ਬਾਨ ਅਸ਼ਰਫ ਜੋਸ਼ੀ ਦੇ ਨਾਲ 09635114588 ਅਤੇ ਉਮੀਦ ਹੈ ਕਿ ਈਦ ਦੀਆਂ ਖੁਸ਼ੀਆਂ ਜਿਹੜੀਆਂ ਹਨ ਤੁਸੀਂ ਆਪਣੇ ਯਾਰਾਂ ਨਾਲ ਆਪਣੇ ਦੋਸਤਾਂ ਨਾਲ ਆਪਣੇ ਰਿਸ਼ਤੇਦਾਰਾਂ ਦੇ ਨਾਲ ਬਿਲਕੁਲ ਇੰਜੋਏ ਕਰਦੇ ਪਏ ਹੋ ਅਤੇ ਉਮੀਦ ਹੈ ਚੱਕਰ 'ਤੇ ਵੀ ਨਿਕਲੇ ਹੋ ਸੋ ਬਹਿਰ ਸੋਪਤਾਂ ਦਾ ਪੇੜ ਵੀ ਲਾਇਆ ਹੋ ਉਸਨੇ ਅਤੇ ਕਹਿ ਕਹਿ ਸੋਪਤਾਂ ਦਾ ਪੇੜ ਲੈ ਰਿਹਾ ਸਾਡੇ ਕੋਲ ਜ਼ਰੂਰ ਦੱਸਦਾ।

09635114888 ਸਾਡਾ ਕਾਲਿੰਗ ਨੰਬਰ, ਇਹਦੇ ਉੱਤੇ ਆ ਕੇ ਤੁਸੀਂ ਸਾਡੇ ਨਾਲ ਮੁਹੱਬਤਾ ਵੰਡੇ ਸੋ। ਮੀਰ ਨਿਆਜ਼ ਜੀ ਦਾ ਸੌਂਗ ਦੇ ਰਹੇ ਮੈਂ ਤੁਹਾਡੇ ਵਾਸਤੇ ਪਲੇ ਕਰਨ ਲੱਗਾ, ਰੇਸ਼ਮੀ ਰੁਮਾਲ। ਈਦ ਜੇ ਰਹੇ

0: ਮੈਸੇਜ ਦੇ ਜ਼ਰੀਏ ਸਾਰੇ ਪ੍ਰੋਗਰਾਮ ਨੂੰ ਚਾਰ ਚੰਨ ਲੈਣ।
1: ਚੱਲ ਕੇ ਮੁਹੱਬਤ ਦੀ ਨਵੀਂ ਚਾਲ ਲੰਘ ਗਈ।
0: ਅਸਲਾਮ ਅਲੈਕੁਮ ਵਾ ਰਹਿਮਤੁਲਾਹਿ ਵਾ ਬਰਕਾਤੁਹ ਵਾ ਜੀ ਕਿਸਮਤ ਅਲੀ ਰਜ਼ਾ ਯਮਾ
1: ਸਖੀਓਂ ਨੇ ਅੱਜ ਤੱਕ ਕਰਕੇ ਓ।
0: ਸਭਸੇ ਪਹਿਲੇ ਜਨਾਬ ਆਪਕੋ ਢੇਰ ਢੇਰ ਈਦ ਮੁਬਾਰਕ ਹੋ ਔਰ ਆਪਕੇ ਸਭ ਲਿਸਨਰ ਕੋ ਵੀ ਬਹੁਤ ਬਹੁਤ ਸਲਾਮ।
1: ਕਮਾਲ ਲੰਘ ਗਿਆ
0: ਰਜ਼ਾ ਸਾਹਿਬ ਵਾਲੇਕੁਮ ਅਸਲਾਮ ਔਰ ਅਖਤਰ ਦੇ ਹਮ ਮੁਬਾਰਕ ਸ਼ਾ।
1: ਕਮਾਲ ਲੰਘ ਗਿਆ ਕਮਾਲ ਲੰਘ ਗਿਆ।
0: ਵੈਸੇ ਪ੍ਰੋਗਰਾਮ ਦੇਰ ਖਰਵਾਨ ਦੇ ਔਰ ਦਸਤੂਰ ਹੈ ਦੁਨੀਆ ਕਾ ਮਗਰ ਯੇ ਤੋ ਬਤਾ
1: ਦੋ।
0: ਉਰਦੂ ਪੋਟਰੀ ਸਾਰੇ ਨਾਲ ਸ਼ਾਮਿਲ ਕੀਤੀ ਨੇ ਜਨਾਬ। ਦਸਤੂਰ ਹੈ ਦੁਨੀਆ ਕਾ ਮਗਰ ਯੇ ਤੋ ਬਤਾ ਦੋ, ਮੈਂ ਕਿਸ ਸੇ ਮਿਲੂੰ ਕਿਸ ਕੋ ਕਹੂੰ ਈਦ ਮੁਬਾਰਕ। ਡੇਰਾ ਮੰਨਣਾ ਰਜ਼ਾ ਸੇ ਵੋ ਡੇਰਾ ਮੰਨਣਾ ਖੁਸ਼ਹਾਲ ਉਸੇ ਆਬਾਦ ਉਸੇ ਈਦ ਮੁਬਾਰਕੀ ਖੈਰ ਮੁਬਾਰਕ ਬਦਰ ਤਵੀ ਡੇਰਾ ਮੰਨਣਾ ਖੁਸ਼ਹਾਲ ਉਸੇ ਆਬਾਦ ਉਸੇ।

ਮੇਰਾ ਮਾਲਕ ਸੱਚ ਦੀਆਂ ਸੋਚਾਂ ਦੇ ਜਿਹੜੀ ਸੋਚ ਧਿਆਨ ਦੇ ਕੰਮ ਆਵੇ। ਪ੍ਰੋਗਰਾਮ ਟਾਈਮ ਬਹੁਤ ਟਾਈਮ ਖਤਮ ਵੀ ਅਸੀਂ ਆਪਣੇ ਵਿਰਾ ਆਪਣੇ ਦੋਸਤ ਆਪਣੇ ਅਸ਼ਰਫ ਜੋਸ਼ੀ ਬੋਲੇ ਸੋ ਇਜਾਜ਼ਤਾਂ ਅਤੇ ਉਮੀਦ ਹੈ ਕਿ ਈਦ ਦੀ ਖੁਸ਼ੀ ਤੁਸੀਂ ਇੰਜੋਏ ਕਰਦੇ ਰਹੋ। ਵਹਿੰਦੇ ਵਹਿੰਦੇ ਇਸ ਖਸੂਸੀ ਦੁਆਈਆ ਲੋੜ ਦੇ ਨਾਲ ਪ੍ਰੋਗਰਾਮ ਦੇ ਖਤਮ ਕਰੇ ਸੂ। ਮੈਂ ਤਾਂ ਮਾਲਕ ਸੱਚ ਦੀਆਂ ਸੋਚਾਂ ਦੇ ਹਰ ਸੋਚ ਧਿਆਨ ਦੇ ਕੰਮ ਆਵੇ। ਹਰ ਬੰਦੇ ਤੂੰ ਇਨਸਾਨ ਬਣਾ, ਇਨਸਾਨ ਇਨਸਾਨ ਦੇ ਕੰਮ ਆਵੇ। ਅਰਮਾਨ ਅਰਮਾਨ ਅਰਮਾਨ ਉਹ ਨਿੰਮ, ਅਰਮਾਨ ਅਰਮਾਨ ਦੇ ਕੰਮ ਆਵੇ। ਦੇ ਤਾਰੇ ਤੂੰ ਜਾਨ ਜਹਾਨ ਹੋਆ, ਜੇ ਜਾਨ ਬਹੁਤ ਮਿਹਰਬਾਨੀਆਂ। ਜਿੱਥਾ ਰਹੋ ਆਬਾਦ ਰਹੋ, ਵਸਦੇ ਰਹੋ, ਖੁਸ਼ੀਆਂ ਵੰਡੇਂਦੇ ਰਹੋ, ਮੁਹੱਬਤਾਂ ਵੰਡੇਂਦੇ ਰਹੋ, ਨਫ਼ਰਤ ਨੂੰ ਖਤਮ ਕਰਦੇ ਰਹੋ, ਮਿੱਟੇਂਦੇ ਰਹੋ ਆਪਣੇ ਬਿਨਾਂ ਆਪਣੇ ਦੋਸਤ ਅਸ਼ਰਫ ਜੋਸ਼ੀ ਬੋਲੇ ਸੋ ਇਜਾਜ਼ਤਾਂ। ਜਿੱਥੇ ਰਹੋ ਆਬਾਦ ਰਹੋ, ਸਾਵਾਂ ਆਨ